ਕੌਣੇ ਕਿਦਾਂ ਦੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਆਪ ਕੇ ਸਾਥ ਐਨਰਜੀ ਕੀ ਕਮੀ ਲੱਗ ਰਹੀ ਹੈ ਤੋ एनर्जी के साथ मोटिवेशन भी भर भर के आएगी इस गाने में और उसके साथ